ਵੀ ਸੋਹਣੇ ਹੋ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਆਪਕੇ ਸਾਥ ਜੈਸੇ ਮੇਰਾ ਅਲਾਰਮ ਸੁਬਹ ਬਜਤਾ ਹੈ ਫਿਰ ਮੁਝੇ ਨੀਂਦ ਮੈਂ ਅਹਿਸਾਸ ਹੋਤਾ ਹੈ ਯਾਰ ਯੇ ਅਲਾਰਮ ਬੜਾ ਅਜੀਬ ਸਾ ਹੈ ਯਾਰ ਇਸਕੋ ਥੋੜਾ ਸਾ ਚੇਂਜ ਕਰਨਾ ਹੈ ਇਸਕਾ ਸਾਊਂਡ ਥੋੜਾ ਕਮ ਵਾਲਾ ਰੱਖਣਾ ਹੈ ਮੈਨੇ ਲੇਕਿਨ ਫਿਰ ਉਸਕੇ ਬਾਅਦ ਨੀਂਦ ਖੁੱਲ ਜਾਤੀ ਹੈ ਪੂਰਾ ਦਿਨ ਐਸੇ ਬੀਤ ਜਾਤਾ ਫਿਰ ਮੈਂ ਭੁੱਲ ਜਾਤੀ ਹੂੰ ਅਲਾਰਮ ਕਾ ਜੋ ਸਾਊਂਡ ਹੈ ਵੋ ਚੇਂਜ ਕਰਨਾ ਲੇਕਿਨ ਯੇ ਤੋ ਕੁਛ ਵੀ ਕ੍ਰੇਜ਼ੀ ਨਹੀਂ ਆਜ ਮੈਨੇ ਪੜ੍ਹਾ ਇੱਕ ਪਜ਼ਲ ਅਲਾਰਮ ਕਲੋਕ ਕੇ ਬਾਰੇ ਮੈਂ ਵੋ ਇਤਨਾ ਕ੍ਰੇਜ਼ੀ ਹੈ ਕਿ ਜਬ ਵੋ ਅਲਾਰਮ ਕਲੋਕ ਬਜੇਗਾ ਉਸਮੇ ਸੇ ਤੀਨ ਪਜ਼ਲ ਜੋ ਹੈ ਵੋ ਨਿਕਲ ਜਾਏਂਗੇ ਔਰ ਉਸਕੇ ਬਾਅਦ ਆਪਕੋ ਉੱਠਣਾ ਪੜੇਗਾ ਲਿਟਰਲੀ ਵੋ ਪਜ਼ਲ ਕੋ ਸੈੱਟ ਕਰਨੇ ਕੇ ਲੀਏ ਜਬ ਤੱਕ ਵੋ ਪਜ਼ਲ ਆਪ ਸੋਲਵ ਨਹੀਂ ਕਰੇਂਗੇ ਤਬ ਤੱਕ ਯੇ ਅਲਾਰਮ ਬਜਣਾ ਬੰਦ ਨਹੀਂ ਹੋਗਾ ਲੇਕਿਨ ਅਗਰ ਆਪ ਇੱਕ ਵਾਰ ਬੈਡ ਸੇ ਉਠੇ ਔਰ ਆਪਨੇ ਵੋ ਪਜ਼ਲ ਸੋਲਵ ਕੀਆ ਤੋ ਆਪਕੀ ਨੀਂਦ ਖੁੱਲ ਜਾਏਗੀ ਭਾਈ ਸਾਹਿਬ ਫਿਰ ਚਾਹੇ ਆਪ ਉਸਕੋ ਫੇਂਕ ਕੇ ਮਾਰੇ ਵੋ ਬੰਦ ਨਹੀਂ ਹੋਗਾ ਜਬ ਤੱਕ ਆਪ ਉਸਕਾ ਪਜ਼ਲ ਜੋ ਹੈ ਵੋ ਸੋਲਵ ਨਹੀਂ ਕਰੇਂਗੇ ਕਾਫੀ ਕ੍ਰੇਜ਼ੀ ਹੈ ਮੈਨੂੰ ਲੱਗਦਾ ਹੈ ਯੇ ਦੋਸਤੋ ਕੋ ਦੇਣਾ ਪੜੇਗਾ ਐਸਾ ਅਲਾਰਮ ਗਿਫਟ ਸਿਮਰਨ ਕੌਰ ਆਪਕੇ ਸਾਥ ਜੀਓ ਬਿੰਦਾਸ ਲੁੱਕ ਹੂ ਇਜ਼ ਟਾਕਿੰਗ ਸਿਮਰਨ ਕੌਰ ਮੇਰੇ ਦੋਸਤ ਲੋਕ ਸਵੇ 5 ਵਜੇ 6 ਵਜੇ ਉੱਠਦੇ ਔਰ ਮੈਂ ਕਿੰਨੇ ਵਜੇ ਉੱਠਦੀ ਹੂੰ 10 ਵਜੇ ਓਕੇ ਬਾਏ

ਸਸਿਕਾ ਜੀ ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲੋ 106.3 FM ਜੀਓ ਬਿੰਦਾਸ।